0: ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ཁེ ལེགས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལས ལ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ དེ ཡིལ རྒྱི དང ཏལ མི ཀ ནི ལིག ཉེ རྭ དང ཇེར མི ཡོང ལ ཁོང དུ ཐེབར ཤེ དེ རིམ པ དང རིག ཡི ནི ལིར གུ སོར ཇུང ཤེ དེ ཆབ དུ ལེབ ཆུ ཁྲོ ཅེ ཉམ ཉུང ཟང ཝ དང ཤེ དང ཟང ཝ རྒྱ ཆིམ གང ཏ ཇོ ཤེ ནི དེ ཏག དེ རང རེ ཤང ཅིན ཅེ ཆིལིག ཆབ ཁོང སུ ཡེཆ ལག དང སུབ ཤ་ཇར ཆོན ཡོང ནི རྐན དང ཏོང ཅི རེལ དེམ ཆོང སུ ཤང ཅིན ཡོང ཅེན ཐབ ཤུག ཅིག ཅིར དང མིར གི ཆིལིག དེ ཁག གི སམ ཁུལ ཅིག གབ སམ ལོབ ཅང ནི ཤ་ ཡིན གང ཅེ ཉེ བབ དང ཏར ཁལ ཤིམ ཅིན ལ ཁནུན དེན ཅིག གོ སོང ལ ཁནུན བབ ཅིབ ཤེ དེ ཉམ ཅིན ཉམ དམ དང ཐན ཅུར ཁན ལེགས ཐག ཏལ མི གོལ བ དེ གོར སོམ སག སར ཅེ དེ ཏར ཅི རྒྱ ཁབ ཏོབ དང ཛིག ཅན ལ ཁན དང ནམ མོ ཏོང བི ལང ཤིར རང གལ ང མི ནི ཏང རིག ཅན དང པེ ཚལ དང ཕན རི ཆེ བི ཆེ ལིག ལེ དུན ལ དེ ནི རང ཅི ཅི ཆེ ལིག ཀྲུང གོ ཅན དང ཇར བར ཅན དང ང ཁན དང ཏེ ཆེ ལིག ཆབ ཁོང ཅན ཆམ དང ལ སོང ཅུང དང ཅན ཚོ ཅེ ཆུན ཡོང ཏན ལང ལ སོང ཅུང ཁང ལག ཤེ གི
1: དང ཨ པེ ཚེ ཉེ རི གི ཉན ཤང ཅི མ ཁ ཐོང ཁོང དང ཤེ ཚོ ང སོང ཐིན དང ཤང ཅི ན ལོབ སུ ཐིན ནི ཅི ཉམ ཅི ལི གི ཚོ ར ངུ ན གེ ལོབ ཅིན དང མ་ཁེ ཐོང་ཁུང དང ཨ་ཅ་ཚོང གན སོང ཤབ་ ཤི ལོབར རི ཅུ དེ ལགསམ སོམ་མེ དེ ལེཤིག ལང བར སོང ཅུ ཤེ ཅི པ ཇོ དོན ཡམ པི མ་ཁེ ཐོང་ཁུང དང ཨ་ཅ་ཚོང གན སོང ཐིང གི གོར སུ ལོབར རི ཅུ ནི ཁ་ཏལ རོགས ཅུ ཤེ པ དང ལེཤིག ལེཏུལ སེ ཅི རོགས ཤི ཤེ པི ཤེ གོ པེལ ཚོགར ཟོ ཨུ ཅིག ཡོ པ མ སལ ཚོར་མུན ཐོར་མ ལེ་རིག ལགས ཅི ལོབལང དང ཚོར་མུན ཚན་དམ ཇོང ལེ་རིག ལགས ཅི ལོབལང དེ ཛ་ལམ ཅེ ཡན ལགས ཚོགར ཅིག ཡོ ལ ཉེས་ཏུང ཉེ་ཅིག ལུ ཐར་ཤན ལོ་མི ཐིམ ཆིག་ཏུང སམ་ཇ་ ཙམ རོགཤལ ཤེགོ་ཤིག རོགཤལ ཚོགན་དི ཏང་ཤང་ཅི མ་ཁ ཐོང་ཁུང དང ཅ་ཚོགན གན་སུང ཐིང་ག འཇེ་ཡུལན གན་ཁར་མ་ནི ཨ་ན་ཝུ ཏམ་ཅིལ ཅང་ནི ལོ་མ་ནམ་ཅི ལེ་ཤིག ཏ་བ ཡང་ཏག ཅག་པར ཆེ་ཏུང་ཤིཁང ཨ་དང་ཁ དང ལོ་ཏུབ སེམ་ཁ་ཅི ཤུགསམ་ཐ་ནི ལེ་ཤིག་ནི་བལ་ཡེ་ཤུབ་ཤིཁང ཐོན་དི་ནི་ཅན་ཅིག་ཅན་ལི་ཤུང་བི ལེ་ནི་གེན་ཅན་ངོ་ཅུ་ཤིབར་མ་སལ ལོ་མ་ནམ་ཅི ལོ་ཏན ཡེར་མ་ལ་གི ལེ་ཤིག ལ་བ ཚོ་ཤིབ་ཤི་ པར ཆེ་ཏུང་ཤི དེ་དང ཉམ་ད ལེ་ཤིག ཐབ་ལམ དང རོགཅུར སེ་ཅི ཟོ་དན ལེ་ཚུལ ཉེན ཁ ཧོང་གོ སོ་གོ ནང་དུན ལ མ་ལག དང བི གོ་ནི ལག་རྒྱུ ཤི་ཏེ ཐར་ཤིན ལོ་མ་ ནམ་ཅི ཚན་རིག དང ཐམ་བི གོ་ནི ལེ་ནི འདེན་པ དང ཨ་དེན་ཅག ངང ལེ་ཤིག ཤི་ པར ཤོ་གོ ཡོང་ ནི འཛབ་དོན གང་ལ ཤི ཤེགུ ཁ་ཚ ཤང ཆི མ་ཧ ཐོང ཁོང དང ཤ་ཚོང གན སུང ཐིང གི ལོ་བལང གམ མ་ཧ ཐོང ཁོང ཤ་ཚོང གན སུང གི ཅ་བི ལེ་ཤིག ཤ་བཞི ས་ཚ་ཁི ཅེ ཁོར་ཅོ ནི ཚལ་ལ ཡལ་ངི ནི ཏོ་ཤིབ་ཤི མང་ར ཤང ཆོང ས དོམ་བི ཐོར་མ ལོ་བཅ ཡེད མ་ཧ ཐོང ཁོང དང ཤ་ཚོང གན སུང གི ལེ་ཤིག ཤ་བཞི ས་ཚ་ཁི ཅི ཡོ་པ དང ལེ་རིགན ཛབ་ཏུན དང ལེ་ནི ངོ་ཅལ སེ་ཅི ལོན་ཅེ སོ ཤ་བཞི ལོ་བལང དེ ཅེ ཐབ་རིཤི ནི ལོ་བཅར ཡོ་པི ཐ་ཤིན ལོ་མ་ ནམ་ལ ཁག ཉེ ཤང ཐབ དེ བི རྒྱན་ནམ ཅན དེ ལེཤིག ཤབ ཤ དོན ཅུ ཤེ ཇེ ཤང ཆན མ ཁ ཐོང ཁོང དང ཤ ཚོང གན སོང ཐིང གི མ ཐ ད མ ཁ ཐོང ཁོང དང ཤ ཚོང གན སོང ཐིང གི གོ ཛུ ལོབ ལང ད ཅུ དེ ཁ ར ད ལ རོ ཅུ ར ཤེ པི ཤེ གོ ར དང རམ པ པེ ནི སི ཇུང དང ལོབ ཅ ཉམ གལ དང ཐོང ཁོང ཉམ ཅུལ ཤབ ཤ ཉམ ཅན ཅེ རྒྱན་ནམ ཅན ཅེ ཤབ ཡི ཅན སུལ ཐི ཚང ད ཏོང ཨ དང ཉེ ཏོང ཉེ ཅིག ལུ ཐོ རམ ལོབ ཅི ཐ ར ཤིན ཐོ མི ལེཤིག ལེ ཏུལ གིམ ཁུར མ གེ དེ Sichi Rukhshay Tang, Tsani Ngochul, Lirgin Zabtun, Tsani Sojong, Starjong Laglan, Kekhan Gansung Sog, Macheng Yongche, Shabshir, Shigindum, Ganda Tangti. Topkhi Yogi, Thorim Thopji Tharshin Thoma Namji, Ngamu Ni Lishig Shepa Tang, Stanchak Ngang Lishig Shepar, Kalpil Tongjeri.
0: Sanzan Chimtar Tarkin, Sanzan Chimtar Shabrak, Chintum Shepi, Gjasib Shetabkhi Tang, Tangtang Jakub Tarkin Malak, Chabcha Kachin Shigyana. Sorong Shangchin Che Mangmang Timi Tsukchin, Shkab Jibjibwi, Jinli Yung Tankin, Gjin Tsuk Tang Nyerchik Bir Tang, Jishib Shite, Jinchim Shungabjil. Sorong Shangchin Che, Sanzan Chimtar Tarkil Soyi, Nyerstong Nyerchik Loda Jibbi Tsik Chini Nizong Lakhtabtar. Soyi Lar Dombi Tuncin Nyerchik Yoba Tang, Tarkil Rikso Tang, Chabkung, Shetab, Jirim, Gansong Chi Shukang Chenpo Ringa Tamtab Rini, Mamchang Shalo Tang, Gwagdum Nabi Tarkil Malak Jiyula. Soyi li Sanzan Chimtar Che Starkil ni Sanzan Lekong Nangkil Chi Sanzan Chimtar Tab Chobi Rinpa Chan Che Starkil Inba Kaksib Chi Patang. Chimtan Sanzan Rdekak Ingan Karwa, Xiangtang Chongzi Che Rungtab Shepa, Shug Soso Sabshib Shepa Bshi Che Sanzan Chimtar Che Starkil Rizulak Sanjil Tang, Ngan Chi Chan Taak Salub Shi Yula. Bartun Ng Natun Lag Mgde, Sanzan Chimtar Che Lagnan Cho Che Zonil Tang, Shkagnil, Ngagnil Bji Tang Tamtab Rini, Starkil Che Shukhang Ta Cherwi Tuncim Che Ngi Xaur Tuan Xing, Sanzan Chimtar Che Ngancha Tungta Warsim Ta Chimchong Ga Rolam Tang, Cadin Korchu Tabar Kaktab Shi Yula. Soyi Li Hong Kong Zig Chintang Pchansuk Sabshig, Zhangzin Nirsul, Tanjur Nyangul Sulab Shugni, Sanzin Chimtar Che Takil Shabrib Shug Yongjin Gansong Donchub Shi Yula.
1: Adyashi Dachanibi Li Kong Ji Dang Awi Tsi Su Shig Nyan Jatok Da Zomik Bhe Di, Li Kong Di Ma Li Nyan Ding Ha Zhur Jabalur Nyangdil Nibi Longdun Sa Tsi Ji Longkor Kong Shig Shengi La Dorlik Tib Yoba Hiyo Ser. Li Kong Di Shichib Linzin Ba Galu Shi Tandun, Nyangdil Nibi Rigchi Lan Jabgul Shibi Shachu De Danglin Sheta Meba Dang Ngibar Da Tsam Jogi Ser. Rikba Tarna Yechi Dachanibi Li Kong Ji Marni Yilangi Ni Tukshib Shikib Longkor Kongga Stangi Ji Shigri Ji Shibshir Shisir Dorlik Tib Yoba Dang. Sangi Si Chigru Manyunga Dang Cigni Solubar Jirwi Lugkil Song Yoba Hi. Tukshib Njigandri Na Mimil Namji Njabgul Li Zibi Chechi Dang Chambayin. Yilangi Ni Yechu Chetzil Yendan Mambi Nangcil Tung Meba Dang Tukshib Shikib Nyendib Sakit Da Mimil Namji Dang Mindi Ja Titib Zir. Kulushi yin jabgu tuanjin di rig cabchin yinba dang a denzhig jih sadun la nian ka ziyo sir. Jabu lori nyangdi nipi longdun ca cik jih zonir di kiki adang awi ci simchi nian ca cik jih di shwe jir. Wukilan jih mamil namji nian dar nyangdi nipi longdun ca cik di lukur malag jig bi lukur kengshig lan jabgu lushi ba dang manar khirmi dang dorlig cabchin zime sir. Jabu lori nyangdil nipi longdun ca cik na yorib langga chi chi bi nyangdil nipi longdun ca cik hiyin ba dang nyehtung nyerini lu da nipar wukilan je nyamnyan za chig da jir ji ir si shug ji jabu lori nyangdil nipi longdun ca cik cun zin shi ba re. Di ji se nyangdil nipi longdun ca cik dir meri jug dang mami nam jin jabgul thang mang te ba dang adye chi shi shug ji nyangdil nipi longdun ca cik di den jig la sem kir she jin yol.
0: Gaysar ajim chalim jangni bi nyanchan kangi da nga wii chi sokchi nyan rikpa tarna. Gaysar aji leba nan chanchu dang la chanpuk tong wii chabkung rja chepi tani Amerika jabchur topar zonim shijin yo pa tang. Di nang leba nan cha jasa bera te la war nang jabgu shepa sungdi yo la. Rikpa tarna, gaysar aji tabjib jarde di hun leba nan lobshuk saka chunzim shepa xun zimba ni. Chabkung ngali chenpo ni leba nan la war nang jabgu shepa rab jarur samduk tongshin yo la. Gaysar aji zongli Netanya hui nyan hun Amerika jasib lonchin lupi o la kabar tangrde. Amirke rangi langshuk tira japchub shetan jikstib shisira. Rikpa tarna, gaysara jing makhungi nyerhun gaysara jing gochir rinbar tabji jigzi mangpun donchub shibatang. Di nang rikorshig beri tira magdun gachud peyorun jayyula. Gaysara jing khonri kakib shajira. Amirka shukjim rilin gachud lar gonji jing namjir zong yochang jingti kilin darung tomil sira.
1: Farinsi sinzin makilungi dang awi ci sushig nyan jatukta zomik bedi. Mungir leba nun hubshuk sakay janib. Tamarin zaachag da jirwar, lingtan je jimtsin chiyang meba dang, munghi khatsa gi tiga na dun na Amerika dang yilangi nirmuru jintan goji dayan sir. Farinsi nyanshi ji rikwata na farinsi riwa dungbahtar, nyamzhi je tsugu denzhig linzin tansug ji dachig bi ci shignin je shichur, esir ji leba nun je magdun galachul yah je bi tani, jenir jintsug da je tigja yo sir.
0: Nyankunamba, tangdi shukbik sanjil lechin nuk tongchimda ninchugu. Lechin di zomzhig ba kuntar gangarjil dang, zomzhig gankarwa sonam charang dang, zomorshil. Starkilwa shiglu, chuchib starkilwa gangarjig charang dang, sonam rinchin yin. Rinzan roma dang, mapam gombo nichi chechig nyanlamda romba yin. Tangar jimi lechin nang asulhar yangjil. Dabdimu.
2: Chow. ཁྱི ཕྱད མི ཁྱི
3: ཁྱི ཕྱི ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས
4: ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཚོགས ཁྱི ཕྱི མི ཁྱི ཕྱི ཁྱི ཕྱི མི ཁྱི ཕྱི མི ལག་དེ་ན་ཞོན་ནི་རང་གི་གམ་ཡ་དེ་བ་བཞིན་སེ་གུ་ག་ཁེང་གི་བར་ནི་ཅག་ཅི་དེ་སེ་ཁ་ཡ་ཏག་ཅ་ཤམ་ཅི་ཨ་ཁ་གི་ཅི་ཟན་རེ་ད་ཅ་གུ་ག་གེན་ན་ཅི་རེ་ན་ཞེ་ད་ཅ་གུ་ན་ར་ཆ་གེ་ཕེ་ཅི་ཡི་གི་ནོར་དེ་ལེན་དོ་ཁ་གེ་ཨོ་ཏན་དེ་གི་ནང་དེ་ཅི་ཤེ་གུ་ན་རེ་ད་ཅ་ན་རེ་ཁར་ཅི་གུ་ག་ར་བ་མ་སར་ཅི་ཁར་དང་སེ་ར་བ་གི་ цэгдэ крэо бис. Арава гэнд тух марсэр гэндис. Тиг чирэдна чэн чим үзрэзна хчэн хсэм тэн дэм барис. О чэн хсэм тэн дэм бис ю яв чи яргэн тэн чи ис ю хана ман та сэгүнэн диг өтэз. Арава нэм бэ тэз ю ка диг арава юн чирэдна нэм борис. Дэ чэзга чирэдна тиг арава нэм борис гэ тэн рэзна. Амэн чэ крэг яв гэ арава дэ чирэдна чэвэн гэнга гэ чирэзна нэм гэ жигзга. Таахгүй чирэдна тиг хчэн хсэм тэн дэм ба яв чи яргэн тэн гэ сю ха хана ман та сэгүнэн диг арава гэнга нэм гэ жигдан зэ тэзна. О чэн дэнсэн гэ куа гэ нэм гэ жигдан зэ. Куат чэ тавэ тэзна. О жоу рамана гэ чирэдна цэмэ сэда сэгүнэн дэ гэна гэ чу сонга чирэдна цэ дэ чуа гэ гэ зэ юнэра. Тэн гэ чэн гэ диг арава ян чирэдна. О чэн дэнсэн гэ куа гэ чирэдна. А нэм гэ жигдэ хэ. Нэм гэ жигэ өнө диг чэ хана ман та сэгүнэн диг яб чи жонзан ажис шиг ба чешилмис тэн тарта та чирэдна аба гы жонзан уг чирэдна ажис ябина хачна гон шигра хачна гон шиг чирэдна жонзан уг чирэдна ажис шиг дэ тэнэс а кэгэ тиза зандан зис а тиг зандан дэ тэнэ а анын гы яб тэн тис хэнэ чи дэн дох я жонзан у та тон маур зис маур дэ тэн дэ чирэдна си чиун чирэдна яб чи ажис шиг дан зис ᱡᱤᱥ ᱥᱤᱜᱤ ᱪᱮᱨᱛᱚᱱ ᱫᱟ ᱪᱤᱨᱫᱱᱟ ᱨᱟᱜ ᱴᱷᱚᱱᱫᱟᱱᱤ ᱫᱟ ᱪᱤᱨᱫᱱᱟ ᱠᱚᱣᱟᱛ ᱪᱤᱨᱫᱱᱟ ᱨᱟᱝᱜ ᱫᱚ ᱠᱷᱩᱱ ᱡᱮᱱᱡᱟᱝ ᱜᱮ ᱪᱤᱨᱫᱱᱟ ᱠᱚᱣᱟᱛ ᱫᱟ ᱪᱤᱨᱫᱱᱟ ᱣᱟᱠ ᱧᱟᱢᱜ ᱢᱟᱡᱤᱜ ᱜᱮ ᱛᱮᱜᱚᱱ ᱚ ᱛᱤ ᱪᱮᱨᱛᱚᱱ ᱪᱤᱨᱫᱱᱟ ᱥᱤ ᱪᱮᱨᱟ ᱣᱟᱜ ᱜᱟᱱᱟᱢ ᱠᱷᱮᱯᱨ ᱥᱮᱯᱤ ᱪᱤᱨᱫᱱᱟ ᱪᱮᱥᱤᱞ ᱢᱟᱥ ᱪᱮᱥᱮ ᱢᱟᱱᱫᱟ ᱪᱤᱨᱫᱱᱟ ᱠᱚᱣᱟ ᱠᱚᱡᱨᱮ ᱟ ᱪᱷᱩᱝ ᱜᱟᱝ ᱭᱟᱵ ᱠᱟᱢᱞᱟ ᱪᱤᱨᱫᱱᱟ ᱪᱷᱩᱝ ᱜᱟᱝᱜᱟ ᱠᱚᱡᱨᱟ ᱟ ᱥᱤᱜ ᱠᱟᱢᱫᱞᱟ ᱪᱤᱨᱫᱱᱟ ᱴᱤᱱ ᱡᱮᱱᱡᱟᱝ ᱜᱮ ᱪᱤᱨᱫᱱᱟ ᱠᱚᱣᱟᱨᱮ ᱚ ᱛᱤ ᱪᱤᱨᱫᱱᱟ ᱥᱤᱜᱯᱟ ਤੇ ਸੇ ਪਰ ਸੇ ਪਾ ਅਰੰਗ ਰਵਾਨ ਬੁਤੀ ਨੰਗ ਦਾ ਚਰਦ ਨਾ ਚੂਨ ਗੰਗਾ ਦਾ ਖੁਰ ਗਿੰਜ ਜੂ ਗ ਚਰਦ ਨਾ ਆ ਛੇ ਤੇ ਜ਼ਾ ਖੁਈ ਮੋ ਤਗ ਤੇ ਛੇ ਤੇ ਸੇ ਪਰ ਸੇ ਪੀ ਸੇ ਮਾਸ ਗੁਨੁ ਆ ਸੇ ਪਰ ਸੇ ਪੀ ਜ਼ਾ ਖੁ ਮੋ ਗ ਚਰਦ ਨਾ ਰੇ ਵੀ ਲੋਂ ਤੇ ਤਗ ਤੇ ਚਵਾ ਰਾ ਓ ਤਮ ਗ ਚਰਦ ਨਾ ਰਾਂ ਜਿੰ ਤੰ ਦਾਂ ਬਾ ਯੋਨ ਦੰ ਤੰ ਦਾਂ ਬਾ ਤੀ ਗ ਤੇ ਜਿ ਗੰਗ ਤੇ ਜਿ ਨਾ ਓ ਹਾਨ ਮੈਂ ਤਾ ਗ ਸੇ ਜਿ ਰਾਮੀ ਲਾ ਰੰਗ ਨੀ ਅਨੀ ਚੀ ਜਮੀ ਜਿੰ ਠਲ ਸੇ ਗੋ ਕਾ ਤਾ ਜੋ ਰਾਮਾ ਨਾ ਗ ਇਲਾ ਸੇ ਦੀਨ ਰੰਗ ਮੋ ਸਿ ਗਨੀ ਅਨੀ ਚੀ ਓ ਕ ਸੇ ਗੰਗ ਨੀ ਚੀ ਓ ਕ ਤਜ ਨਾ ਆ ਦਕ ਚ ਮੋ ਸਦਾ ਤੰ ਨਮ ਠੇ ਨਾ ਸੇ ਓ ਅਦਕ ਗਾ ਮਾ ਤੰ ਚਿਤ ਨਾ ਗਾਦਰ ਰੋ ਵੀ ਕੋ ਕ ਨਮ ਜੋ ਨਾ ਸੇ ਗੁ ਨੋ ਦਮੋ ਗ ਚਿਰ ਨਾ ਅਰੇ ਵਾ ਗ ਅਨੀ ਚੀ ਓ ਕ ਸੇ ਯੋ ਚਿਰ ਨਾ ਕੇਂ ਗ ਆ ਜੀ ਗ ਚਿਰ ਨਾ ਸਾਮਲੂ ਤ ਸੇ ਜਰੇ ਆ ਤੀ ਤਾ ਵੀ ਸਾਮਲੂ ਤ ਸੀ ਹੀ ਓ ਕ ਤਜ ਨਾ ਹਨ ਮੈਂ ਤਾ ਗ ਚਿਰ ਨਾ ਹੀ ਓ ਕ ਹਨ ਮੈਂ ਤਾ ਗ ਹੀ ਦੇ ਤੰ ਏ ਸੇ ਜਰੇ ਓ ਜੋ ਰਾਮਾ ਨਾ ਗ ਇਲਾ ਤਿਨੇ ਰੋ ਨੀ ਚਿਰ ਨਾ ਨੀ ਜੀ ਵੀ ਤੇ ਤਾ ਵ ਗ ਚਿਰ ਨਾ ਸਾਂਬਾ ਗ ਜਮਾ ਗ ਜਿੰ ਤਾ ਵੰ ਛੇ ਚਿਰ ਨਾ ਜੋ ਤਿ ਚਿੰ ਬਾ ਗ ਵ ਟਿ ਛ ਦ ਚਿਰ ਨਾ ਵਾ ਕ ਅਨੇ ਵਾ ਨੀ ਥਰ ਸੇ ਬਾ ਰਾ ਓ ਤੇ ਤਾ ਵੀ ਚਿਰ ਨਾ ਜਮਾ ਤੰ ਜੀ ਵਾਂ ਦਾ ਚਿਰ ਨਾ ਕਿ ਕੰਗ ਛ ਜੀ ਤਜ ਨਾ ਆ ਜਮਾ ਮੇ ਪੀ ਚਿਰ ਨਾ ਜਿਨ ਜ਼ੰ ਓ ਆ ਚੂਨ ਗੰਗਾ ਗ ਦਾ ਚਿਰ ਨਾ ਜੀ ਤੰ ਜ਼ ਜ਼ਮਾ ਏ ਸਿਨ ਜੀ ਤੰ ਜ਼ ਤੰ ਦੋ ਕੋ ਗ ਜ਼ ਤੰ ਦੋ ਕੋ ਗ ਰਾ ਚਿਰ ਨਾ ਤੇ ਤਾ ਚਿਰ ਨਾ ਤਾ ਕਬ ਤਾ ਵਾਰ ਗ ਜ਼ ਦੇ ਛਿਦ ਸ਼ੇ ਕੋ ਨਰੇ ਨੰਗ ਤੁਨ ਸੂ ਛਿਦ ਸ਼ੇ ਕੋ ਨਰੇ ਤੇ ਜਨਾ ਓ ਤਾ ਛਿਰ ਜਨਾ ਯਾ ਸਾ ਛਿਨ ਗੰਗ ਸ਼ਿਕ ਛਿਰ ਜਨਾ ਆ ਜੋਂ ਜੋਂ ਵੰਦ ਛਿਰ ਜਨਾ ਮਾ ਤੰਗ ਆ ਖਰਗੇ ਛਿਰ ਜਨਾ ਵਾ ਕਾ ਨੀ ਸਮ ਤੰਗ ਦੈਂ ਬਾ ਰਵੀ ਖਰ ਛਿਰ ਜਨਾ ਮਾ ਸਰੇਂ ਬਾ ਦਿਗਤਾ ਛਿਰ ਜਨਾ ਓ ਛੂ ਗੰਗਾ ਦੇ ਛਿਰ ਜਨਾ ਅਰੰਗ ਯਾਬ ਛਿੰਗ ਗ ਥਾਂ ਨੀ ਛਿਰ ਜਨਾ ਵੰ ਛੇ ਯਾਬ ਛਿੰਗ ਤੁਨਾ ਜੋਂ ਨੀ ਥਾਂ ਨੇ ਜਿਨ ਆ ਛੇ ਰੇ ਵੰ ਤਾ ਛਿਰ ਜਨਾ ਜੋ ਰਾਮਾ ਨਾ ਗਸ ਆ ਯੀ ਚੀ ਨਿਆਂ ਗੇ ਤਿਗਚਿਨ ਬਾ ਗ ਵ ਟਿਗ ਛੇ ਛਿਰ ਜਨਾ ਦਿਗ ਆ ਕ ਅਧਿੰਗੇਂ ਦੇ ਥਾਰ ਗਿੰਜ ਗਿਜੋ ਆ ਦਿਗ ਛਿਰ ਦਿਨ ਨਵਾ ਕ ਚਮਾਂ ਦੇ ਛਕ ਗਿੰਜ ਗਿਜੋ ਛਿਰ ਦਿਨ ਥਮ ਦੇ ਚੰਗੁ ਕਿਸ ਥਰ ਦੇ ਸੋਂ ਚੇਰ ਸੋਂ ਨਾ ਛਿਰ ਦਿਨ ਜੋ ਗੰਗ ਪੀ ਪੋਨਿਆ ਇਨ ਆ ਛੁ ਛਿਰ ਦਿਨ ਨਾ ਤੰ ਹੈਂ ਤੰ ਰੋ ਤ ਜੀ ਵੋਂ ਦੇ ਥਾ ਸੋ ਤਾ ਛਿਰ ਦਿਨ ਸਦਾਂ ਦੇ ਛਿਰ ਦਿਨ ਨਵਾ ਕ ਇਨ ਰੋ ਚੰ ਤ ਜੋਂ ਐ ਗੰਗ ਛਿਰ ਦਿਨ ਨਾ ਰੋ ਨੂ ਗੋ ਚੰਗ ਤਾ ਛਿਰ ਦਿਨ ਨਵਾ ਕ ਤਾ ਮਾਂ ਦੋ ਜੀ ਤਾ ਤਕੇ ਸੋਂ ਨਾ ਮੈਂ ਦੋ ਕ ਜੋ ਲਾ ਛਿਰ ਦਿਨ ਥੇ ਹੋ ਨਾ ਹੁ ਕੁਆ ਖੁਆ ਛਿਰ ਦਿਨ ਸੰਬੂ ਗੋ ਜੀ ਉਸ ਹਲਾ ਤੋਂ ਤਾ ਕੁ ਛਿਰ ਸੋਂ ਜੀ ਤੇ ਤਾ ਵਗ ਛਿਰ ਦਿਨ ਕਖਸ ਤਾ ਵਾਰ ਗਖ ਸ਼ੋਂ ਦਾਸ ਵਾਰ ਗਖ ਚਿਕੇ ਸ਼ੋਂ ਦਾਸ ਗਿਦ ਨਾ ਜ਼ੁਆਨ ਖੰ ਮਾਮਾ ਤੇ ਯਾਰਾ ਵੈ ਨੀ ਇਸ ਆ ਜ਼ੁਆਨ ਖੰ ਮਾਮਾ ਤੇ ਸਰੇ ਤੇ ਨਾ ਜ਼ੁਆਨ ਖੰ ਨਾ ਯੂ ਨੂ ਮਾਮਾ ਸਰੇ ਤੇ ਨਾ ਸਦਾ ਰੇ ਓ ਸਦਾ ਤੇ ਗਿਦ ਚਿਰ ਦਿਨ ਨਾ ਖਿਸ਼ ਖੋਰਾ ਯੂ ਗਿਦ ਚਿਰ ਦਿਨ ਨਾ ਆ ਹਨ ਮੈਂ ਤਾਂ ਦਲਾ ਗਰਬ ਤੇ ਚਿਰ ਦਿਨ ਨਾ ਕਨੀ ਵਾ ਤੰਗ ਦੇ ਐਮ ਬੀ ਸੇਮ ਚੀ ਕਨੀ ਖੇ ਚੁਗ ਤੇ ਯੂ ਤੰਗ ਠੈ ਪਾ ਨੀ ਕਾਸ ਗੁਨ ਤਾ ਚਿਰ ਦਿਨ ਨਾ ਸੇਮ ਗ ਤੰਗ ਮਾ ਤੇ ਖਰ ਗ ਆ ਚੂ ਗੰਗਾ ਗ ਚਿਰ ਦਿਨ ਨਾ ਰਾਮਾ ਨਾ ਗ ਇਕ ਦਿੰਗ ਤੇ ਸੇਕੰਡ ਗ ਜੀ ਸੇ ਗੁਨ ਤੀ ਗ ਕਰ ਦਾ ਆ ਸਦਾ ਗ ਇ ਤੰਗ ਜੀ ਜ਼ੁਆਨ ਖੰਗ ਗ ਮਾਮਾ ਸਦਾ ਤੀ ਗ ਤਾ ਚਿਰ ਦਿਨ ਨਾ ਇ ਤੰਗ ਜੀ ਤੇ ਚਿਗ ਇ ਤੀ ਦਿਨ ਨਾ ਗਨੀ ਵੀ ਸੇਮ ਗ ਤਾ ਚਿਰ ਦਿਨ ਨਾ ਚ ਤੰਗ ਮੋ ਚਿਰ ਦਿਨ ਨਾ ਗੰਗਾ ਗ ਚਿਰ ਦਿਨ ਨਾ ਚਜਿੰ ਤਾ ਹਨੁ ਕ ਜੀ ਤੰਗ ਜੀ ਹਨੁ ਖੀ ਚੁਗ ਤ ਕਾ ਗ ਜ ਆ ਹਨੁ ਖੀ ਚਿਰ ਦਿਨ ਨਾ ਵਾ ਕ ਲੀ ਤ ਕਾ ਗ ਸ਼ਵਾ ਤ ਕਾ ਗ ਤਾ ਜੋ ਰਾਮਾ ਨਾ ਗ ਚਿਰ ਦਿਨ ਨਾ ਰਿਵਾ ਤ ਚਗੇ ਜ ਚਿਰ ਦਿਨ ਨਾ ਵਾ ਕ ਤੰਗ ਸੇ ਲਾ ਬਚੋ ਜੀ ਚਗੇ ਤੰਗ ਸੇ ਲਾ ਬਚੋ ਜੀ ਜ ਨਾ ਅਰੰਗ ਗ ਯੋ ਉਂ ਗਾ ਮਾਰਾ ਅਰੰਗ ਗ ਯੋ ਮਾ ਸਰੇ ਤ ਜਨਾ ਆ ਤ ਸਦਾ ਰੇ ਤਾ ਅਰੰਗ ਗ ਯੀ ਤੋਂ ਵੀ ਚਿਰ ਨਾ ਗਾ ਮਾ ਤੋਂ ਸ ਅਰੀ ਸੀ ਠੇ ਪਾ ਦੀ ਕੋ ਕਬ ਤ ਨੇ ਪਰ ਕਾ ਵਾ ਗਲ ਖੋਂ ਸੀ ਆ ਕੋ ਕਬ ਤ ਚਿਰ ਨਾ ਨੇ ਅਨੇ ਕਾ ਵਾ ਗਲ ਖੋਂ ਸੀ ਤੇ ਨੇ ਚਿਰ ਜਨਾ ਅਨੇ ਕਾ ਸੋ ਨਾ ਤੇ ਖੁਈ ਚ ਤਾ ਵਰੇ ਤ ਜਨਾ ਚਿਗ ਚ ਨੋ ਮ ਬੀ ਲਗ ਦਿਨ ਜੋ ਨੇ ਅਰੰਗ ਗਾ ਮੀ ਦੇ ਵਾ ਜਿਨ ਸ ਗੁਨੋ ਤੇ ਤਾ ਚਿਰ ਜਨਾ ਖੁਰ ਨਾ ਚਿਰ ਜਨਾ ਤਾ ਚਿਗ ਚਿਗ ਚਿਰ ਆ ਚਿਗ ਜੁ ਖਾ ਜਾ ਵਨੋ ਆ ਚਿਕ ਕ ਜੁਆ ਜਮੂ ਗ ਚਿਰ ਦਿਨ ਨਾ ਨਨ ਨੋ ਕਸ ਆ ਕੰ ਨਨ ਨੋ ਕ ਤਿਸ ਨਾ ਅਰੰ ਗ ਕੰ ਲਖ ਥਮਾ ਚਿਰ ਦਿਨ ਨਾ ਨੋ ਕ ਜੁਗਾ ਜੁਗਾ ਚੰ ਨੋ ਕਸ ਆ ਜੁਗਾ ਚੰ ਯੋ ਨੋ ਕਸ ਨਾ ਲਖ ਦਿਨ ਜੋ ਨੇ ਅਲੰ ਮੋ ਚੀ ਜੋ ਨੇ ਰਾ ਓ ਅਲੰ ਮੋ ਚੀ ਜੋ ਨੇ ਦੇ ਚਿਰ ਦਿਨ ਨਾ ਅਰੰ ਗ ਗਾ ਮਾ ਤੰ ਠੇ ਪੀਸ ਅਦਿਵਾ ਮੇ ਪਾ ਜਿੰਦ ਤਾ ਦੀ ਕੋ ਕਪ ਟੈ ਸੰ ਦਰਾ ਸ਼ੋ ਨੇ ਨਾ ਚਿਰ ਦਿਨ ਨਾ ਅਲੰ ਮੋ ਚੀ ਦੇ ਅਰੰ ਗ ਗਾ ਮਾ ਤੰ ਚਿਨ ਨਾ ਠੇ ਤੁ ਕਸ ਠੇ ਨਾ ਚੁ ਕਸ ਉਨ ਚੋ ਤਾਰਤਾ ਚਿਰ ਦਿਨ ਨਾ ਤਾ ਚਿਕ ਚਿ ਕਾ ਗ ਚਿਰ ਦਿਨ ਨਾ ਅਲੰ ਮੋ ਚੀ ਗ ਕੰ ਲਗ ਥਾਮ ਚਿ ਚਿਨ ਨਾ ਰੁਗਾ ਜਿ ਦਾਂ ਸ ਰੁਗਾ ਜਿ ਤਨ ਤਾ ਅਰੰ ਗ ਚਿਰ ਦਿਨ ਨਾ ਗਾ ਮਾ ਤੰ ਠਲ ਦੇ ਤਾ ਤੇ ਚਿਰ ਦਿਨ ਨਾ ਗਾ ਦੇ ਰੋ ਜੁ ਗ ਚਿਨ ਨਾ ਗਾ ਵੰਦ ਤਾ ਆ ਤੋਂ ਸੋਂ ਜਿ ਗ ਗੋਇ ਸੋਂ ਨਿਸ ਖੁਇ ਜਿ ਨਾ ਤਾ ਵਰੇ ਜਿ ਤਾ ਸ਼ਿ ਕੋ ਰੰ ਗ ਚਿਰ ਦਿਨ ਨਾ ਕੋ ਲੰ ਚਿਰ ਦਿਨ ਨਾ ਤਾ ਓ ਸ਼ੋਨ ਨੀ ਜਿ ਨਾ ਚਿਰ ਦਿਨ ਨਾ ਹਨ ਮੈਂ ਤਾ ਗ ਨਗ ਜਿਨ ਤਾ ਆ ਤੇ ਕੇ ਸੋਨਾ ਚਿਰ ਦਿਨ ਨਾ ਕਨੀ ਟੇਨੀ ਥਾਰ ਜਿਰਿਸ ਟੇਨੀ ਥਾਰ ਜਿਰ ਤਾ ਓਨ ਚੰ ਸਦਾ ਗ ਚਿਰ ਦਿਨ ਨਾ ਆ ਤਾ ਵਕ ਮੂ ਇਨ ਰੰਗ ਨ ਦਮੂ ਜ਼ਗਾ ਚਿਰ ਨਾ ਚੰ ਖਾਨ ਨਾ ਅਜ਼ਮ ਦੇ ਤਾ ਜਿ ਤੇ ਮਸੇ ਕ ਚਿਰ ਦਿਨ ਨਾ ਵਕ ਆ ਖੋ ਵਨ ਚੇ ਚਿਰ ਨਾ ਸੰਬੂ ਗ ਜੀਵ ਨ ਦਿਗ ਤੈਂ ਤਕ ਗ ਗੋਨੇ ਚਿਰ ਨਾ ਠੁਕਿਨ ਕੇ ਵਨ ਰਿਸ 다 겨우 처치를 나와고 태요나 초코 코라다 안 주스 때문에다 문주스 고노 그 아 띠가 건송라 띠가 친나 담 띠가다 겨우 다른 거 친나 용 마스다 등 친나 그 제주 니가 고 급다 친나 냥고지 당 이거 고노 에 나던데야 전에 우치 냥 거진시 너니 처리나 아래 크리스천시 요가 다 갱그셰죠 도송 요 그 셰헤상 अरे खर्चें सी जी अरे भी खर्चें कैसी ऐना जी तातनी अच्छी रची करें डेंजू का निकारा नहीं चलना अरे खर्चें सी जी कुनों दे चलना अरे रांझी जो पारे चिकना चलना रवा मासले बा निना चलना तीनों ना चलना छों नंगा के खर्तां दें बा तो मैं सेक्स चेन संभाल दें बा ते तो दें भी चलना ये चल कुछ ना सी तो दी तो ना ते ना चलना अरे रांझी जो पी जाएंगे रवा नंबो से कुनों के चलना यंदे रांझी जो पी जाएंगे Yabji zhongzong jisi shigu se gono kechirizna shawarangzhin jwe pijanji. Tene ona chirizna, jeshe min zanghi wamu tigta chiziyo ka, jeshe maga chirizna, gong chepar shay pari tizna, kuga chirizna, rawa ta chepar shay pari. Rawa ga chirizna, anam shangnukhi chati chirizna chepar shay pari. Tatawi chirizna, zanghi wamu gangganda chirizna, tigta chilzi se gono kengangchina yandarangzhin jwe pari. Rami yinzaa rangni ni chi si gu nu kei shirin na shawa rangzin juwa pari. Chimi yiv jin si gu nu zige adungi ki u chirin na waka adungi ki tuandri. Adungi ki tuandri chara adungi maazi chin na chimi yi jin tuzi uka. Tuna ta chirin na rami yinzaa rangni ni chi chimi yiv jin si chapa tuzi uka. Kei ni ta chirin na nyangi qilam ni sira juwa tanzi. Kei chirin na hui gu ni tenu maashtu chirin na tunu ngisi chirin na juwa meka te na di juwa chi jen deke. जीवन दिला से जीरन कुछ कुछ ना थकन तो अन्य वा संभाव से कुनो संभाव के नहीं चलते ना छपा से कुनो वर के ना वंशों के चलते ना तमला जरा तमला जरनी में से कुछ चलते ना खर्शु खी जय पातर चीज ना तमला जरिंग जी जेंग चलते ना नाम देख सीज अजें सो चलते ना तेरे तो अंकुं मामा से कुनो क्या चलते ना रिगांजन जो पारे ताकब चलते ना सदा चलते ना चौंकन ना नहीं वो नुग शिमोज ग्रे तो जी तंदरा तेनो चौंग यं अरी रांजन जो पीजें जी रामी सेम ची अन्यों की चोग होते जो का दे चलते ना सेम आज हम तो ते मस्तान विच ना दाम ची अन्यों को तमो विच ना संदो पारे उन चौं ते मार्ज विच संग चलते ना कोई चीन उम्मो बे तांजे ते ना अभी भी इसके चैन से कुन खुई खुई ना चीज ना खुई जिंग ना नहीं चीज ना ये भी खुई शून्य उच्च है निवासी निवास ना चीज ना जंदी तामजी ला सर सी वाला तेरा शंशों आगे चीज सोंग करते हैं ना तो मंग शाबी गोंबी ड्रेस चुरान दे तक बारा दिस करवाला तेरे डॉग कर जीस अजींडंग लॉन्ग आज पानी से ओ निना चीज है कुन रहते ना तुम मां चीज रहते ना ओ ता संभू की चीज ना जीव लंगा रंचन दिखा थी Hachina gangshiga chiritna chobayi ni, chow mebi ngay zhublanba. Di tobi cheta chiritna lhamu maa tang, hachina gangshiga chiritna si warwa zhiye mgsum chan, ndangagba. Dini hachina rungayong ngay zhubtir maa tawa chiritna, chow mebi ngay zhubtir yugu chiritna, khusil shepi cheta lhamu yang chin maa chiritna, khchila gugde tangasi. Sambu ga jyogu langgan rinchinde chiritna, chow mebi ngay zhubtir chiritna yusil shiwa. ti vartani chiritna sambu gu jiu gu si rung gu chiritna dhotun tan rup nu gu jigni ti chiritna zimu gu ngay li si sada shi yu chiritna umu nzima shungwanda chiritna chila chirwa ta ti tang ti la su khayi si jiri tun munga gu shawandi gu si gombi ndi si ta gomtsi la kar gu gomba gu tsika gomba gu chiritna ndi tang ru tang gomba gu ndi ndi chiritna pansin yamin ta churwa tun munga ge shawandi ge gomba ge rinda chike chorgo ge zina cik ge jorwa la teni ye chirzina yaimdo chorwa. Daar ko uchi chirzina shangshong chegan chukwa ge chirzina nyengi gana ni uchi khulu ka gubchi konga shal sarsong zirin. Daa ginda chirzina gubchi gochi kwa ra. Tina ta chirzina khulu ka gubchi konga ge nang dini ta chirzina ki chizik shayo zomba pugun dini ta chirzina tisong zirin. Ki chizik shayo zina tun munga zi uchi chok shay dangasi. तुन महाज के शेव नों दी के शावा के चिन्ना कोंबीन रिंद अन्येंग कस खर्शु को कोटा वातं फोशु को बेंदर बानी के चिन्ना अन्येंग के लिस्सो के जोंग अन्य लाचंग के चिन्ना ताकि चक के देवजुर यंग तो खाई ने आरंग के चिन्ना वाक ओ के डार खातं थने दमुगो गोनी चिन्ना चिचो वाक शेव शेव चिन्ना देवों के ता चिन्ना 다 젠바게 치르즈나 젠디가 담지오가 너는 그거 간청게 유니 쇼노가 담지즈 말이야 너 자크르게 치르즈나 퍼피니 쇼노가 담지즈 자크르 포크이 끼는 치르즈나 칠로 응응게 치르즈나 아 디르브 치르즈나 아가니 치르즈나 아 듣과 니 와르트 치르즈나 좀 누구 담지즈라 테누구 쫑그 언더 타비 자크르 포크이 끼스 칠로 응응게 치르즈나 디르브 치르즈나 아가니 듣과 와르트 쇼노이 치르즈나 담진데 다치나 스케줄 글람니 곰디 처로한데 드지라 아 치즈가 때니 키와가 댄스고와가 용강인스 키랑랑아 치르즈나 안데 모두 셰코는 멘트 근데 셰츠고 용강인스나 바라다스 그놈 바라다이나 마하 바라다라 그게 마하 바라다탄 라마나니가 치르즈나 자크르그 나위 녀잉크는 치르 아 다 자크르그 치르즈나 이틀 알라니 마하 바라다 치르즈나 담지 치르즈나 스기슨즈니 아 이틀 알라니 치르즈나 라마나가 담진드 치르즈나 스기슨즈니 도모드라 쇼니 치르즈나 크르그 니르 오무그나네 셰치나 니르 오무그나네 셰치나 제우 치르즈나 다사라 타즈구노 칸타 지와라 네 치르즈나 아 쯤무즈가 치르즈나 비죠그 아 쯤무 비죠노 띵는 게 치르즈나 쳔마등 쳔마 다시르즈나 띵은 농무가 어뜻 담치르다 치르즈나 시르르치단 시르 시르르치노 치르즈나 쯤무 치우그 아 위스레드나 바라다레 쯤무 니와게 치르즈나 위스레드나 어 라마나리 가시티 쯤무 심반데 치르즈나 쳔마즈시단즈데 아 쳔마시단즈 다 제끼스누 이디란 지그디스고라 드니가 치르즈나 제끼니가리 다 지그디나 치르즈나 바라다가니 아 그게 치르즈나 이디나 라마나가니데 모비르 다 그거 와그 포그셔다 같은 너가 손노 단드르 그 셰츠 상마시그 바라다이온 치르즈나 다크 자이가 치르즈나 지르요크 오나 치르즈나 니긴 지르 차청메크 니 차성메크라 치르즈나 바라다기 담지에트 치르즈나 원주크 레와 카히나 안드 모요크 디메세크 치르즈나 용질 카키나 치르다 바라다기 담진데 모요크 허나치나 체프로 퍼터조 다벤지나 치르드나 야는 너무 위치르드나 바라다기 담지 당어통 아스르 담지고네 요크 용 차정 만지르 라마나기 담진 니게 치르드나 와크 자치니 그게 와크 완부 특니 너무 좀 말이다 영 치르드나 와크 저 챈드레 그게 나오 그냥 아니 기자치라 근데 다크 치르드나 야는 근지라디 와크 차청 요늘이 어 뜻다 치르드나 키 와크 돈 망아그 샤와그스 곰디인데 치르나 졸고는데 스케줄 그 치르나 곰디 졸고는데 담치 끊을 때네 있더나 바라다 시그누 자크르 그 치르나 나이 담진들 때네시 카라와 시그누 치르나 럭텐다 우치 다크 그 암두 카체 치르나 럭텐지 아 니가 카라완들 때네 대땅 에츠지 니가 용성 캔고 세레스 그느리다 용성 그누 치르나 장송 정크라 아레스 아 정크라 아레스 장송 정크라 아레스 어 정송 정크라와게 치르나 지스 나오예스 롱아그 롱아셸리데 치르나 마라 지바니레스 치세 군드레 치르나 롱아 지바니스 군오케 닝에 샤라게 샤라질레 온스그레데 마레데 데 치르나 망트르크 응그진데니 치르나 다 그렇게 로르지가 진전 사메니 아 콩트 사메니 너무 중요한데 치르나 다 배치르 치르나 샤라게 샤라질레 온다모 안드모 치르나 다 응그토니 마라질레 온스그레스 니가 응그토코 로르진데 치르동데 땅에스 아 그렇게 콩 특수 건의 용어지나 바라다 마하 바라다 시그노 니게 치르나 담지 지르종 됐다 라마나 그 담질리 시그노 너타 치르나 샹샹 치그노 도가 키치르나 잠네 인시 잠네 인다라시 니게 치르나 사운 렌사라 아 게 정말 치르나 다 정송 조금 크르 시그노 아 니게 치르나 와까 다와 아 또 뭐지리시 다 정송 조금 크르 시그노인데 어치 니나니 라마나게 치르나 또 조케 나니라 치르나 다 슈나 상용들이 지금이 다 치르나 잠수근 담나 치르나 고마제원이 땅인지나 치르나 지금이 너무 치르나 장송들아 그게 어 다 바라다게 치르나 총이 뜨지 독하죠 바스고는 늘 치르나 샬미 데크르스고는들이 아제나 치르나 사군 다도지 인지로가 어디 아자게 케르나 치르나 그시 지샤닝게 지로들이 니게 총이 뜨지 독하죠 바리 등은 치에 치르나 노메바 긴든 침패 암도 이끄 총도 치르나 니그 차성아 지로 오늘다 다금 지르럭 송지가 다 아직니 치르나 와가 어드 카공주 치르나 로세르케 치르나 냠주고 단드니 치르나 와가 주치세 권을했나 다 그게 샹샹 치르나 도과 좀바 본데 치르나 길카게 치르나 딘다데 딘다나 치르나 다 킨드모 마즈 치르나 돈 마즈인데 케셰 권은데 담치다 치르나 아 다 지기 뜨나 치르즈나 너 인당스 너 멘트 지르즈나 와까 그게 터져 가까지 더무고 치르나 니히즈 논주 치르나 당가다 위치나 가그 데나다 치르나 젠바기 치나 셀디 잠즈 데옹 치르나 고 네엔즈 고노 드디다 치르나 마스터 그릭시 카기 치르나 담진 데 치르나 흐스스 이너리 아 마스터 카기 치르나 담지다 그게 네 그릭시 그 담지레 마하 바라다이나 초코 라마나이나 초코 네 담치 치르나 아 그게 그릭시 그 담지레 다 그릭시 그 담진 데 치나 흐스사즈 젠너들 니노니 투 치르나 라진 제피 젠나 투 치그 근데 바라디 카라와라 텐스 그놓게 바라다 치르즈나 카라와게 즉스 건데 말이야 아 바라다가 용츠근데 카라와게 즉스 건데 럭텐게 즉스 거야 돈이라 테누 그정게 니냐 치르즈나 아베비 즉젠데 즈지레 그 태크르 송에 바라디 카라와지 아 그렇게 증문에 뜻 좀 그라 언젠가 냉가 진가 인증가 감데 치르즈나 바라디 카라와드즈나 치르즈나 그렇게 나한테 렌조는 말해 바라다가 치르즈나 용츠 그 카라와라 담바즈노 안디가 나한테 데노 경고 회진아 베이당즈드나 베이비즈 젠즈시올라 다 테마르트 젠바 참마시드나 다 라는 줘 비제노 힐하게 데니와데 심바이나 치르즈나 스다게 치르즈나 어동위 메잉그도니 히트엘 아타마메 바데 우치 카이드시 오늘아 디가 나나 치르즈나 나한테 총총즈 그냥 아니요 그 치이나 치르즈나 메잉그도니 비치나 치기다스 아니와나 치나 치엘 아치나 아타마메 바스 그는데 디 너네 치르즈나 동무에 나세지 어모피 창기 니와이스 와크 찬의 틀리젠스 디주레레티 청크르지스 아른 그 슈근데 냠바토스 아나 츠근 두고진 담징엘스 진징 아드땅 테와디스 메잉 테메스 그노 케와르테리 디게튼 체즈레드나 회자르지나스 틀리젠스 그노도 치르즈나 알롱고 그냥아라 아 알롱고체 체그냥아 치나 틀리젠스 치즈가 특히 젠스 군들에 있잖아. 크근 양반들 치르드나. 아, 차득그 치르드나 뭐 치르송다. 젠든 그 흥아들이. 아, 젠든 그 당치드 크근 양반 치르드나. 다 특히 특히 특히 그 치르나를 못 와. 또 뜨는 좀 그 특히 젠스 군 그 양한테 되게 좋아하는데. 어, 뜻다비 특히 지나는 옷. 내 치르드나. 청을래 애들 지금. 어머 비 청근이 와 있어. 청을래 치르드나. 다 아까 무슨 것이 나왔어. 무슨 것이 또 뭐 뜻다비. 알랑친의 뉘엄바라 데나다 촌레 비즈기치나 알랑친스가 치르나 촌레 비즈기치나 다니다데 뜻다비 아나라치나 라트그 튼쿠르데 뜨게데 당아시 그라슈가 치르나 하라 땅땅데 타조 가잉모 땅땅데 타조시 흐타블그리 타조 치르나 아젠치 슈군 좀지리 흐타미니나 시라용 치르나 아랑게 슈 치르나 좀지리스 어 드니 치르나 토나자르나시 탄송 와크타스고가 와크타데 치르나 오르클라지나 탄송 네임지고데스니레 그게 아 네임적 그냥 내가 가나 사실 간니 안전으로 인적까지 인적 네임적으로 어 데이터베이스 자 그게 디지털 키는 뭐들이 조금 원칙 그 나진 디기다 치르나 아젠디 탐친 좀 버셔 봐 너무 그치르나 특등 치르나 진층 아니 너무 그치르나 장성 그리지 데이터베이 장성 그치르나 디지털 그 아 디존도 치다베레 뜻나 틀리젠 다베레스 틀리젠 치모레 뜻나 청근이비 치르나 틀리젠 랑치는 요원 바레스 지그 치르나 가나라 레지 청크르다가 당지 청크르다가 당 치르나 다 어 아영으로 자르나 치르나 아영으로 당다나 다 치르나 더블르그나 젠디 좀지리 더 니나 치르나 나 시군 좀지리 우치 코네 셰탄들 오나 타크 그 치르나 똥그 찬이 치셰 군들 했나 다 치르나 스다그 원체 하무 어마거 지지리 아 아그식 그 점모 하무 어마거 Sambu ge chirna jiu langan den chi ge ha chin na gang shi la ten ne is. Chua me bian yi zhen de chirna language jie ge de la. Ta chi wo ge chu wa ge chi zhe ni zhe bu na a nga san ni long de zhe ne la. De se de ta de chirna ni chirna la chin na gang shi ga ten ni chirna ni zhe language ma to chu chirna wen me ge you ji member si xin ji ge zi. De song ne la. O ti ge de chirna o din ti chu ji ja sen ne ne den de gan jom bu ru de zi wa ge. 엄마가 못던 어 모피 청득하게다 치르나 아 모빠게 치르나 청득하게 숭는지나 숨부고 인데다 치는 지고가 아무 엄마가 치르나 왜맨 내든 세고는 세당아래 때나 치르나 니다 치르나 숨부고 인데 풍근 지고가라스 언짱 치르나 짐진데 고도고 쳇송 다크 니문데 랑글아카멘 당즈 아 아는 그 숭근데 냠바토스 숭는지나 숨부고 인데 지고가 언짱 시르도고 치르나 세당 니 숭근데 다 치는 냠송즈 레벤드다 신나 링엔드다 아릉고 콜탄지 체스가 뜨드나 선다 무치르드나 와그 선부그 체리 아릉그 치르드나 가비 쪽 아릉그 치르드나 더보 안녕 네스티비 치르즈나 아더 호라마나던 카텔리스 선부고 요고 치르즈나 재미책 그 전에 나가지 줬거든 때나다 치르즈나 나다 깽은 마지레츠 땅은